0: ਪਸੰਦੀਦਾ ਕੋਈ ਵੀ ਗੀਤ ਸੁਣਾ ਦੀ ਸਾਰੇ ਗੀਤ ਸੋਹਣੇ ਹੈ ਜੀ ਇਹਨਾਂ ਦੇ
1: ਜੀ ਬਿਲਕੁਲ ਸੁਣਾ ਰਹੇ ਸਰ ਆਪ ਆਪਕੀ ਫਰਮਾਇਸ਼ ਕਹੇਗਾ ਹਾਂ ਰੇਡੀਓ ਡੀਸ ਨੂੰ ਫੋਨ ਕੀਤਾ ਧੰਨਵਾਦ
0: ਠੀਕ ਹੈ ਸਰ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਨਾਲ ਚੜ੍ਹਦੀ ਗਾਜ ਰੱਖੇ ਸਤਿ ਸ਼੍ਰੀ ਅਕਾਲ ਜੀ